ਪਾਸੇ ਓਮ ਸ਼ਲਾ ਪੁਰਜ ਮਹਾਦੇਵ ਕੀ ਦੇਵਾਦਿ ਦੇਵ ਦੇਵੇਸ਼ਵਰ ਮਹਾਦੇਵ ਕੀ ਜੈ ਸ਼੍ਰੀ ਨਾਰਾਇਣ ਭਗਵਾਨ ਕੀ ਜੈ ਹਿੰਦੂ ਧਰਮ ਸਮਰਾਟ ਪਰਮਹੰਸ ਸਵਾਮੀ ਸ਼੍ਰੀ ਮਾਧਵਾਨੰਦਪੁਰ ਜੀ ਸਤਿਗੁਰਦੇਵ ਭਗਵਾਨ ਕੀ ਜੈ ਵਿਸ਼ਵਗੁਰੂ ਮਹਾਮੰਡਲੇਸ਼ਵਰ ਪਰਮਹੰਸ ਸਵਾਮੀ ਸ਼੍ਰੀ ਮਹੇਸ਼ਵਰ